ਨਾ ਉਸਮਾਂ ਦੇ ਮੇਰੇ ਤੋਂ ਕੀ ਬਸ ਬਸ ਨੈਟਵਰਕਿੰਗ ਵੀ ਕਿ ਕੋ ਕੀ ਕਿਉਂ ਕਿਉਂ ਮਤਲਬ कुन चाहिँ झल्दा झल्छ दाजु त्यो देखाउँदै यहाँ म उहाँ कन्टेन्ट राखेको छु अब यहाँ देखाउँदै देखाउँदैन दाजु।

ਨਾ ਉਸ ਬੰਦੇ ਮੇਰੇ ਤੋਂ ਕੀ ਬਸ ਬਸ ਨੈਟਵਰਕਿੰਗ ਵੀ ਕਿ ਦੇਖੋ ਕੀ ਕਿਉਂ ਕਿਉਂ ਮੈਂ ਤਾਂ कुंजे जल्द जल्द दाजू तो देखा यहाँ वहाँ कंटेन्ट राखे अब यहाँ देखा देखा दाजू।